0: ਪਿਆਰ ਮੈਂ ਪਾਜੋ
1: ਈਟੀ ਵਿਨੋ ਔਰ ਰੇਡੀਓ
2: ਲੇਡੀਜ਼ ਐਂਡ ਜੈਂਟਲਮੈਨ ਇਟਸ ਟ੍ਰੈਡੀਸ਼ਨਲ ਮੈਨ ਨਿਓ ਕੈਲੋ